0: ਨੋਦੀ ਹੈ ਕਿ ਮੇਗਾ
1: ਰਾਂਦਕਾ ਗੁਲਫਵੀ ਕਿ ਕਿਆਮ ਰੀਤ
2: ਲਵਤਸਾ ਰੋਏ ਆਦੇਸ ਕੁਰੀਏ
1: ਨੋਦੀ ਹੈ ਕਿ ਮੇਗਾ ਸਤਵੇ ਹੇਫਮ ਗੇ ਮੈਂ ਹਾਂ ਹੁੰਦੀ
3: ਪਾਈ ਲਵਤ ਕੋ ਮਿਸ ਪੈਨੀ ਕੇ
1: ਲਿਬੋਨ ਫਿਲਮਰ ਨੂ ਮੈਂ ਕੀ ਹਮਾ
0: ਦਿਵਹਿੰਗ ਮੋਨਿਫੂ ਹੈ ਫਿਲਵਾ ਦੇ ਨਮੁਗਾ ਅਬਦਵਸ
2: ਹਿਮੈਂ ਇਉਤਿਰਾਫ
4: ਬੁਨਨ ਨੁਕਰੀ ਫਵਾ ਵਾਹਕ ਤਕਾ ਉਲਵਾਲੇ ਵੇ ਦੋਰੇ